0: ਦਿਲਾਈ
1: ਏ ਆਲ ਸੰਦੇ ਬਹਿ ਦੋਰ ਗੰਗੇ ਕਲ ਨਹੀਂ ਨਾ ਦੇ ਮੈਂ ਵੀ ਪੈਨੀਲਾ
0: ਸਮ ਅਨੁਗ੍ਰਹਯ
2: ਰੁਪਿਆਲ ਕੋਟੀ 40 ਕੰਮਣੋਤ ਮਨਾਦ ਕਰੰਨ ਬੈਰੀ ਮੇਗਾ ਪਾਵਰ ਟੈਗ ਦੇ ਡਬਲ ਵਿਲਾ ਸੁਪਰ ਟੈਗ ਤੁਨਾ ਪ੍ਰਥਮ ਟੈਗ 120 ਲੱਖ ਦੇ ਟੈਗ ਸਮਗ ਸੁਪਰ ਅੰਕੇਟਾ ਟੈਗ ਮੇਗਾ ਪਾਵਰ
3: ਗੁੱਡ ਮਾਰਨਿੰਗ ਉਦਿਆ 8 ਵਿਨਾਡੀ 36
0: විලාව ඔබ වෙත ගෙන ආවේ
4: NLP හදහන ලංකාවේ වැඩිම තෑගි දෙන තෑගි අවස්ථා වැඩිම ලොතරැය NLP හදහන ඔබත් අදම NLP හදහන බලා ගන්නවා